0: ਦੀ ਕਾਮਨੀ ਅਰੇ ਕੋਲੋ ਕਾ ਅਰੇ ਕਿਵਾਰ ਜੀ ਉਹਨੇ ਖੋਲੋ ਕੰਤ ਕਿਵਾਰ ਲੇਕਿਨ ਉਹਨੇ ਨਾ ਉੱਥੇ ਕਹੀ ਕਿ ਕਿਵਾਰ ਨਹੀਂ ਖੋਲੀ ਕਿਵਾਰ ਨਹੀਂ ਖੋਲੀ ਅਬ ਜੋ ਜੋ ਹੈ ਸੁਣੋ ਸਾਧੂ ਨੇ ਸਾਧੂ ਨੇ ਸੁਣੋ ਦੋਹਾ ਸਾਧੂ ਕਹਿ ਰਹਾ ਮੈਂ
1: ਸੰਕ ਬਜੇ ਸਾ ਦੂਜਾ ਵੇਰੇ